ਬਛੀਆ ਬਜਨਾ ਹਾਥਨ ਫੇਰੇ ਨਏ ਨਏ ਕੰਗਨਾ ਪਾਉਂਗਰੀਆ ਬਿਛੀਆ ਬਜਨਾ ਹਾਥਨ ਫੇਰੇ ਨਏ ਨਏ ਕੰਗਨਾ ਪਾਵਨ ਮੈਂ ਚਮਕੇ ਪਾਈ ਅਲੀਆ ਲੋਨੀ ਤੂੰ ਹੈ ਨਾ ਕੁੰਗਰੀਆ ਮਰੀ ਹੈ ਮਰਿਆਦਾਰ ਬਣੀ ਹੈ ਮਰਿਆਦਾਰ।